ਉਹ ਵਾਰਤਾਲਾਪ ਆ ਕਿ ਸੁਣਾਈਦਾ ਮੰਗਲ ਭਾਅ। ਤਾਂ ਮੰਗਲ ਭਾਅ ਬੇਟਾ ਹੀ ਵਾਰਤਾਲਾਪ ਸੁਣਦਾ ਸੀ ਤਾਂ ਨਹਿਰੂ ਭਾਅ, ਕੱਛੀ ਭਾਸ਼ਾ ਹੈ ਬਾਰੂਕੀ ਭਾਸ਼ਾ ਹੈ, ਮੱਧ ਜਿਹੜੀ ਮਿੱਠੀ ਹੈ, ਅਨੇ ਹੀ ਭਾਸ਼ਾ ਮੇਂ ਖੂਬ ਵਿਵਿਧਤਾ ਆਈ, ਇਨਮੇਂ ਟੂੰਕੀ ਵਾਰਤਾ ਹੂਏ, ਕਵਿਤਾ ਹੂਏ, ਨਵਲ ਕਥਾ ਵੇ, ਨਿਬੰਧ ਵੇ, ਅਨੇ ਸਾਹਿਤਯ ਜਾ ਜੋਕੋ ਪਣ ਪ੍ਰਕਾਰ ਆਈ, ਇਹ ਕੱਛੀ ਮੇਂ ਪਣ ਇਨਜੋ ਖੇੜਾਣ ਥੀਏ ਤੋ, ਅਨੇ ਪਾਂਜਾ ਨਾਮੀ ਸਾਹਿਤਯਕਾਰ ਇਨਜੋ ਖੇੜਾਣ ਕਰੀਏ ਤਾ, ਇਨੀ ਸੇ ਕੱਛੀ ਭਾਸ਼ਾ ਜੋ ਸੰਵਰਧਨ ਥੀਏ ਤੋ, ਕੱਛੀ ਭਾਸ਼ਾ ਜੋ ਪ੍ਰਚਾਰ ਥੀਏ ਤੋ, ਅਨੇ ਇਨੀਲਾ ਕਰੀਨੇ ਪਣ ਖੂਬ ਮੇੜੇ ਜਹਿਮਤ ਕਰੇ ਮੇਂ ਅਚੇ ਤੀ। ਤਾਂ ਕੱਛੀ ਭਾਸ਼ਾ ਜੋ ਵਿਕਾਸ ਸੰਵਰਧਨ ਥੀਏ ਤੇਲਾ ਕਰੀਨੇ ਆਕਾਸ਼ਵਾਣੀ ਭੁਜ ਪਣ ਪ੍ਰਯਤਨਸ਼ੀਲ ਆਏ, ਅਨੇ ਹਿਨ ਮੇਂ ਰਿਆਣ ਕਾਰਕ੍ਰਮ ਮੇਂ ਸੋਹਣੇ ਸਮਝੇ ਜਿਹੜੀ ਗਾਲੀਆਂ ਵੇ ਬਿਆ ਪਣ ਕਾਰਕ੍ਰਮ ਕੱਛੀ ਮੇਂ ਰਜੂ ਥੀਏ ਤਾ। ਤਦੇ ਅਜੇ ਕਾਰਕ੍ਰਮ ਮੇਂ ਭਾਂ ਕੱਛੀ ਚੌਕੂ ਮਥੇ ਖਾਸੜੋ ਵਾਰਤਾਲਾਪ ਸੁਣਦਾ ਸੀ। ਕੱਛੀ ਮੇਂ ਤਾਂ ਨੇਰੇ ਭਾਅ ਪੈਰੋਲੀਆਂ ਪਣ ਵੇ ਤੀਆਂ, ਚੌਕੂ ਵੇ, ਨੇ ਅਲਗ ਅਲਗ ਸੰਦਰਭ ਮੇਂ ਇਨੀ ਜੋ ਅਲਗ ਅਲਗ ਉਪਯੋਗ ਥੀਏ ਤੋ। ਤਾਂ ਕਰੋ ਇਨੀ ਜੋ ਉਪਯੋਗ ਥੀਏ ਤੋ, ਕਰੋ ਇਨ ਜੋ ਰਸ ਹੈ ਚੌਕੂ ਜੋ, ਇਹ ਮੇੜੇ ਅੱਜ ਪਾਂ ਸੁਣਦਾ ਸੀ। ਪਾਚੋ ਕਾਰਕ੍ਰਮ ਜੀ ਸ਼ੁਰੂਆਤ ਕਰੀਓ ਖਾਸੇੜੇ ਭਜਨ ਸੇ, ਤਾਚੋ ਸੁਣੋ ਭਜਨ ਸੁਮਾਰ ਮੁਹੰਮਦ ਭਾਈ ਜੀ ਆਵਾਜ਼ ਮੇਂ ਹੀ ਭਜਨ।